ਓਏ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਆ ਬਦਲੇ ਲਏ ਤੋਂ ਵੀ ਜੜੀ ਮੁੱਕਣੀ ਨਾ। ਓ ਇੰਨੀ ਲੰਬੀ ਹੈ ਸਾਡੀ ਕਤਾਰ ਲੋਕੋ, ਹਾਂ ਇੰਨੀ ਲੰਬੀ ਹੈ ਸਾਡੀ ਕਤਾਰ ਲੋਕੋ।